ਨਹੀਂ ਨਾ ਜਾਵਾਂ ਤੁਸੀਂ ਹਾਂ ਦੀ ਤਾਂ ਜਾਵਾਂ ਉਹਦੇ ਮਜ਼ੇ ਨੇ ਆਉ ਨਹੀਂ ਨਾ ਜਾਵਾਂ ਤੁਸੀਂ ਹਾਂ ਦੀ ਤਾਂ ਜਾਵਾਂ ਸ਼੍ਰੀ ਵਾਜਨੇ